ਮੁਦੀਕੇ ਮੈਂ ਘਰ ਦੇ ਮੰਮੀ ਗੱਡੀ ਕੇ ਕੋਰੀਆ ਗੇਂਦਾ ਇਹੋਂ ਤੇਰੇਗੇ ਹੋ ਮੇ ਤੁਗੇ ਸ਼ੋਗਣ ਕੈਸੀ ਤੁਰ ਮਿੱਚੇ ਕਿਆ ਦੇਣਾ ਹਾਈ ਸ਼ਾਹੂ ਹਾ ਦਹਾ ਵਰ ਕਸ਼ੇ ਮਾਈਕਲ ਫਿਲਮ ਗੇ ਇੱਛੀ ਤੀ ਸ਼ਿਆ ਕੁਰਣੀ ਸ਼ਾਹੂ ਫਿਲਮ ਬਦੈਫੀ ਆਏਗੇ ਇਹ ਫਿਲਮ ਗੇ ਵਰ ਬੈਵਰ ਮੀਮ ਸਣਨ ਅਸਲੋ ਦੋ ਆ ਬਾਲਾ ਫੇਮੇ ਓੜਨੀ ਹੈ ਵਿਮੇ ਜਹਾਲ ਦੀਬਲ ਹਮ ਸ਼ਾਹੂ ਅੰ ਹਾਸ ਕੋਲਾ ਫਜਹਾਂ ਬੇਣੀ ਮਾਈਕਲ ਜੈਕਸਨ ਗੇ ਥ੍ਰਿਲਰ ਮਿਲਵਾ ಮೈಕಲ್ ಗೆ ಹುರಿಯ ಫೇಣು ನವಿಸ್ ಹಾಸ ಕೊಲ್ಲಂ ವಾಣಿತ ಓಕೆ ಎಹಿಂ ವಿಮ ಮೈಕಲ್ ಜಾಕ್ಸನ್ ಗೆ ಥ್ರಿಲರ್ ಮಿಲವ ಜಹಾ ಅದಿ ಫ ಬದ್ದಲ್ ಕೊಲ್ಲಾಣ

0: ਨੂਆ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮੈਂ ਦੁਰਨਾ ਮਾਦੋ ਵਗਤ
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਿਬ ਨਾਮਾ ਦੋ ਵਕਤ।
1: ਅੱਲਾਹੁ ਅਕਬਰ ਅੱਲਾਹ